ਹਰੀ ਪਦੇ ਨਮਸਕਾਰੋ ਕੋਲਾ ਜਸੂ ਹਰੀ ਪਦੇ ਨਮਸਕਾਰੋ ਕੋਲਾ ਜਸੂ ਸੁੰਦਰੀ ਤੋ ਪੁੱਤਰ ਮੋਕਲੇ ਅਚਿ ਤੁਮੇ ਕਾਈ ਕਿ ਰੋਦਲ ਕਰੋ ਚ ਚੂਚਾਰੇ ਕਾਈ ਕਾ ਦੂਜੀ ਨੋ ਚੂਬਾ ਗਿਆ ਚੂਚਾਰੇ ਕਾਈ ਕਾ